ਸੀ ਬਾਸ਼ੀ ਕੋ ਨਬਦ ਦਿਖਾਵੂ ਰੱਬ ਮੈਂ ਰੱਬ ਨੇ ਰਾਮ ਕੋ ਦਿਧਾਮ ਰੱਬ ਮੈਂ ਰੱਬ ਨੇ